0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਹਾਜ਼ਰੀਨ, ਇਸ ਸਮੇਂ ਜਦੋਂ ਸੰਸਾਰ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਫੀਫਾ ਹੋਈ ਪਈ ਹੈ, ਅੱਜ ਮੰਗਲਵਾਰ 16 ਜੂਨ 2026 ਦਾ SBS ਦਾ ਪੰਜਾਬੀ ਦਾ ਪ੍ਰੋਗਰਾਮ ਲੈ ਕੇ ਮੈਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹਾਂ ਅਤੇ ਮੇਰੇ ਵੱਲੋਂ ਪ੍ਰਵਾਨ ਕਰਿਓ ਸਤਿ ਸ਼੍ਰੀ ਅਕਾਲ, ਸਲਾਮ ਅਤੇ ਨਮਸਕਾਰ ਵੀ। ਤੁਸੀਂ ਜਾਣਦੇ ਹੋ ਕਿ SBS ਦਾ ਪ੍ਰੋਗਰਾਮ ਚੈਨਲ ਸਾਊਥ ਏਸ਼ੀਅਨ ਉੱਤੇ ਨਸ਼ਰ ਹੁੰਦਾ ਹੈ। ਸਭ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਪਰੰਪਰਾਗਤ ਮਾਲਕਾਂ ਨੂੰ ਮਾਣ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕਾਮਾ ਰਾਏ ਗਏ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪਿਛਲੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਅਤੇ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਖਿੱਤਿਆਂ ਨੂੰ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣਦੇ ਹੋ। ਅਤੇ ਦੋਸਤੋ, ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਕੁਝ ਇਸ ਪ੍ਰਕਾਰ ਹੈ। ਦੇਸ਼ ਵਿਦੇਸ਼ ਦੀਆਂ ਚੋਣਵੀਆਂ ਖਬਰਾਂ ਤੋਂ ਤੁਰੰਤ ਬਾਅਦ ਪੇਸ਼ ਕਰਾਂਗੇ ਤੁਰੰਤ ਮਾਮਲਿਆਂ ਦੀ ਜਾਣਕਾਰੀ ਤਹਿਤ FIFA 2026, ਜਿਸ ਨੇ ਅੱਜ ਕੱਲ੍ਹ ਬਹੁਤ ਸਾਰਿਆਂ ਦਾ ਧਿਆਨ ਖਿੱਚਿਆ ਹੋਇਆ ਹੈ। ਚੌਥੇ ਦਿਨ ਹੋਈਆਂ ਖੇਡਾਂ ਦਾ ਸਾਰ ਪੇਸ਼ ਕਰਾਂਗੇ। ਨਾਲ ਹੀ ਇੱਕ ਹੋਰ ਜਾਣਕਾਰੀ ਵੀ ਪੇਸ਼ ਕਰਨੀ ਹੈ ਕਿ ਇਮੀਗ੍ਰੈਂਟ, ਐਮੀਗ੍ਰੈਂਟ ਅਤੇ ਮਾਈਗ੍ਰੈਂਟ ਵਿੱਚ ਮਹੀਨ ਜਿਹਾ ਜਿਹੜਾ ਫਰਕ ਹੈ ਉਹ ਕੀ ਹੁੰਦਾ ਹੈ। ਅਤੇ FIFA 2026 ਵਿੱਚ ਹੀ ਇੱਕ ਪੰਜਾਬੀ ਖਿਡਾਰੀ ਵੱਲੋਂ ਵੀ ਨੁਮਾਇੰਦਗੀ ਕੀਤੀ ਜਾ ਰਹੀ ਹੈ। ਜਿਵੇਂ ਅੱਜ ਕੱਲ੍ਹ ਅਕਸਰ ਹੀ ਸੁਣਨ ਨੂੰ ਮਿਲਦਾ ਹੈ ਪੰਜਾਬੀ ਆ ਗਏ ਹੋਏ, ਉਸੇ ਤਰ੍ਹਾਂ ਹੁਣ FIFA ਵਿੱਚ ਵੀ ਪੰਜਾਬੀ ਛਾ ਗਿਆ ਹੈ। FIFA ਖੇਡ ਰਹੇ ਨਿਊਜ਼ੀਲੈਂਡ ਨਿਵਾਸੀ ਸਰਪ੍ਰੀਤ ਸਿੰਘ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦਾ ਪਹਿਲਾ ਭਾਗ ਅੱਜ ਸੁਣਾਵਾਂਗੇ ਤੁਹਾਨੂੰ ਅਤੇ ਦੂਜਾ ਭਾਗ ਕੱਲ੍ਹ ਦੇ ਪ੍ਰੋਗਰਾਮ ਵਿੱਚ ਹੋਵੇਗਾ ਪੇਸ਼। ਨਾਲ ਹੀ ਬੀਤੇ ਕੱਲ੍ਹ ਸ਼ੁਰੂ ਕੀਤੀ ਹੋਈ ਡਾਇਬਿਟੀਜ਼ ਜਾਂ ਸ਼ੂਗਰ ਰੋਗ ਵਾਲੀ ਗੱਲਬਾਤ ਦਾ ਦੂਜਾ ਭਾਗ ਵੀ ਅੱਜ ਕਰਾਂਗੇ ਜੀ ਪੇਸ਼। ਇਹ SBS ਪੰਜਾਬੀ ਵੱਲੋਂ ਸ਼ੁਰੂ ਕੀਤੀ ਗਈ ਖਾਸ ਲੜੀਵਾਰ ਸਿਹਤ ਸੰਭਾਲ ਤਹਿਤ ਪੇਸ਼ ਹੋਣ ਵਾਲੀਆਂ ਆਮ ਬਿਮਾਰੀਆਂ ਵਿੱਚੋਂ ਅਗਲੀ ਕਿਸ਼ਤ ਵਜੋਂ ਪੇਸ਼ ਕੀਤੀ ਜਾ ਰਹੀ ਹੈ। ਹਰ ਮੰਗਲਵਾਰ ਨੂੰ ਪੇਸ਼ ਹੋਣ ਵਾਲੀ ਪਾਕਿਸਤਾਨ ਡਾਇਰੀ ਤਹਿਤ ਪਾਕਿਸਤਾਨ ਨਾਲ ਜੁੜੀਆਂ ਖਬਰਾਂ ਹੋਣਗੀਆਂ ਪੇਸ਼, ਜਿਨ੍ਹਾਂ ਵਿੱਚ ਅਹਿਮ ਰਹੇਗੀ 9 ਸਾਲਾ ਆਸਟ੍ਰੇਲੀਅਨ ਬੱਚੀ ਦੀ ਪਾਕਿਸਤਾਨ ਵਿੱਚ ਉੱਥੋਂ ਦੀ ਪੁਲਿਸ ਵੱਲੋਂ ਕੀਤੀ ਗੋਲੀਬਾਰੀ ਤਹਿਤ ਹੋਈ ਮੌਤ। ਨਾਲ ਹੀ ਹੋਰ ਵੀ ਬਹੁਤ ਕੁਝ ਸੰਜੋਗ ਕੇ ਲਿਆਏ ਹਾਂ ਜੀ ਤੁਹਾਡੇ ਲਈ ਅੱਜ ਦੇ ਇਸ ਪ੍ਰੋਗਰਾਮ ਵਿੱਚ। ਸੋ ਜੁੜੇ ਰਹੋ ਸ਼ਾਮ 5 ਵਜੇ ਤੱਕ ਆਪਣੇ ਇਸ ਪਸੰਦੀਦਾ ਪੰਜਾਬੀ ਦੇ ਪ੍ਰੋਗਰਾਮ ਦੇ ਨਾਲ। ਅਤੇ ਪ੍ਰੋਗਰਾਮ ਦੌਰਾਨ ਮੇਰੇ ਨਾਲ ਸਾਂਝ ਪਾਉਣ ਵਾਸਤੇ ਸੁਨੇਹਾ ਭੇਜ ਸਕਦੇ ਹੋ 0449-799-767 ਦੇ ਉੱਤੇ SMS ਕਰਦੇ ਹੋਏ। ਹੁਣ ਵੇਲਾ ਹੋ ਗਿਆ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਜਾਣਨ ਦਾ। ਲੈ ਕੇ ਚੱਲਦੇ ਹਾਂ ਤੁਹਾਨੂੰ SBS ਦੇ ਨਿਊਜ਼ ਰੂਮ ਵੱਲ। ਫਰਾਂਸ ਵਿੱਚ ਹੋ ਰਹੇ G7 ਸਿਖਰ ਸੰਮੇਲਨ ਦੌਰਾਨ ਅੱਜ ਅਤੇ ਕੱਲ੍ਹ ਅਮਰੀਕਾ ਅਤੇ ਈਰਾਨ ਵਿਚਾਲੇ ਹੋਏ ਸ਼ਾਂਤੀ ਸਮਝੌਤੇ ਦੇ ਅਹਿਮ ਵੇਰਵਿਆਂ ਉੱਤੇ ਚਰਚਾ ਹੋਣ ਦੀ ਉਮੀਦ ਹੈ। ਯੂਰਪੀ ਦੇਸ਼ ਪਹਿਲਾਂ ਹੀ ਮੱਧ ਪੂਰਬ ਵਿੱਚ ਟਕਰਾਅ ਦੇ ਅੰਤ ਦਾ ਸਮਰਥਨ ਕਰ ਚੁੱਕੇ ਹਨ, ਪਰ ਉਹਨਾਂ ਨੇ ਦੁਹਰਾਇਆ ਹੈ ਕਿ ਉਹਨਾਂ ਦੀ ਸਭ ਤੋਂ ਵੱਡੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਈਰਾਨ ਪਰਮਾਣੂ ਹਥਿਆਰ ਹਾਸਲ ਨਾ ਕਰ ਸਕੇ। ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੀਡੀਆ ਨਾਲ ਗੱਲਬਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਸਮਝੌਤੇ ਉੱਤੇ ਅਧਿਕਾਰਕ ਦਸਤਖਤ ਸਮਾਰੋਹ ਤੋਂ ਪਹਿਲਾਂ ਹੀ ਸਹਿਮਤੀ ਪੂਰੀ ਹੋ ਚੁੱਕੀ ਹੈ। ਇਹ ਸਮਾਰੋਹ ਇਸ ਸ਼ੁੱਕਰਵਾਰ ਸਵਿਟਜ਼ਰਲੈਂਡ ਵਿੱਚ ਹੋਣ ਦੀ ਉਮੀਦ ਹੈ। ਈਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਹੋਰਮੁਜ਼ ਜਲ ਮਾਰਗ ਰਾਹੀਂ ਸਮੁੰਦਰੀ ਆਵਾਜਾਈ ਲਈ ਕੋਈ ਟੋਲ ਲਗਾਉਣ ਦੀ ਯੋਜਨਾ ਨਹੀਂ ਬਣਾ ਰਿਹਾ, ਪਰ ਉਹਨਾਂ ਨੇ ਗੱਲਬਾਤ ਦੇ ਹੋਰ ਵੇਰਵਿਆਂ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਇਸੇ ਦੌਰਾਨ ਚਿੰਤਾ ਜਤਾਈ ਜਾ ਰਹੀ ਹੈ ਕਿ ਲੈਬਨਾਨ ਵਿੱਚ ਇਜ਼ਰਾਈਲ ਦੀ ਚੱਲ ਰਹੀ ਫੌਜੀ ਮੁਹਿੰਮ ਅਮਰੀਕਾ ਈਰਾਨ ਸ਼ਾਂਤੀ ਸਮਝੌਤੇ ਨੂੰ ਖਤਰੇ ਵਿੱਚ ਪਾ ਸਕਦੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਨੇ ਕਿਹਾ ਹੈ ਕਿ ਇਹ ਸਮਝੌਤਾ ਉਹਨਾਂ ਦੀ ਸਰਕਾਰ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਕੀਤਾ ਗਿਆ ਹੈ ਅਤੇ ਇਜ਼ਰਾਈਲੀ ਫੌਜ ਦੱਖਣੀ ਲੈਬਨਾਨ ਵਿੱਚ ਈਰਾਨ ਸਮਰਥਿਤ ਸੰਗਠਨ ਹਿਜ਼ਬੁੱਲਾ ਵਿਰੁੱਧ ਆਪਣੀ ਕਾਰਵਾਈ ਜਾਰੀ ਰੱਖੇਗੀ। ਫਰਾਂਸ ਦੇ ਸ਼ਹਿਰ ਐਂਵਿਆਂ ਵਿੱਚ ਹੋ ਰਹੇ G7 ਸੰਮੇਲਨ ਦੌਰਾਨ ਰਾਸ਼ਟਰਪਤੀ ਮੈਕਰੋਂ ਅਤੇ ਟਰੰਪ ਦੀ ਮੁਲਾਕਾਤ ਹੋ ਰਹੀ ਹੈ। ਮੈਕਰੋਂ ਦਾ ਕਹਿਣਾ ਹੈ ਕਿ ਉਹ ਟਰੰਪ ਨੂੰ ਯੂਕਰੇਨ ਲਈ ਅਮਰੀਕੀ ਸਮਰਥਨ ਜਾਰੀ ਰੱਖਣ ਅਤੇ ਰੂਸ ਉੱਤੇ ਦਬਾਅ ਵਧਾਉਣ ਦੀ ਅਪੀਲ ਕਰਨਗੇ। ਤਾਂ ਜੋ ਸ਼ਾਂਤੀ ਸਮਝੌਤੇ ਵੱਲ ਤਰੱਕੀ ਹੋ ਸਕੇ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਵੀ ਇਹਨਾਂ ਗੱਲਬਾਤਾਂ ਵਿੱਚ ਸ਼ਾਮਲ ਹੋਣਗੇ, ਜਦਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਮੀਟਿੰਗ ਵਿੱਚ ਮੌਜੂਦ ਨਹੀਂ ਰਹਿਣਗੇ। ਉੱਧਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਬ੍ਰਿਟੇਨ ਦੀ ਸ਼ਲਾਘਾ ਕੀਤੀ ਹੈ, ਜਿਸ ਨੇ ਆਸਟ੍ਰੇਲੀਆ ਦੇ ਨਕਸ਼ੇ ਕਦਮਾਂ ਉੱਤੇ ਚੱਲਦਿਆਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਪਾਬੰਦੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਬ੍ਰਿਟੇਨ ਦਾ ਇਹ ਕਦਮ ਆਸਟ੍ਰੇਲੀਆ ਵਿੱਚ ਲਾਗੂ ਕੀਤੇ ਗਏ ਨਿਯਮਾਂ ਦੇ ਸ਼ੁਰੂਆਤੀ ਨਤੀਜਿਆਂ ਤੋਂ ਪ੍ਰੇਰਿਤ ਹੈ, ਪਰ ਉੱਥੋਂ ਦੇ ਨਵੇਂ ਨਿਯਮ ਹੋਰ ਵੀ ਸਖ਼ਤ ਹੋਣਗੇ। ਇਸ ਦਾ ਉਦੇਸ਼ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਨਾਲ ਜੁੜੇ ਨੁਕਸਾਨਾਂ ਤੋਂ ਬਚਾਉਣਾ ਹੈ। ਇਸੇ ਦੌਰਾਨ ਜ਼ਮੀਨੀ ਹੱਕਾਂ ਨੂੰ ਲੈ ਕੇ ਉੱਠੀਆਂ ਚਿੰਤਾਵਾਂ ਕਾਰਨ ਨਿਊ ਸਾਊਥ ਵੇਲਜ਼ ਐਬੋਰੀਜਨਲ ਲੈਂਡ ਕੌਂਸਲ ਨੇ ਕਲੋਜ਼ਿੰਗ ਦਾ ਗੈਪ ਫਾਰਮਾਂ ਵਿੱਚ ਆਪਣੀ ਭਾਗੀਦਾਰੀ ਅਸਥਾਈ ਤੌਰ ਉੱਤੇ ਰੋਕ ਦਿੱਤੀ ਹੈ। ਕੌਂਸਲ ਦਾ ਕਹਿਣਾ ਹੈ ਕਿ ਕਰਾਊਨ ਲੈਂਡ ਦੇ ਪ੍ਰਬੰਧਨ ਵਿੱਚ ਪ੍ਰਸਤਾਵਿਤ ਤਬਦੀਲੀਆਂ ਆਦਿਵਾਸੀ ਜ਼ਮੀਨੀ ਹੱਕਾਂ ਦੇ ਕਮਜ਼ੋਰ ਕਰ ਸਕਦੀਆਂ ਹਨ। ਹਾਲਾਂਕਿ ਰਾਜ ਸਰਕਾਰ ਦਾ ਕਹਿਣਾ ਹੈ ਕਿ ਬਿੱਲ ਨੂੰ ਸਲਾਹ ਮਸ਼ਵਰੇ ਲਈ ਰੋਕਿਆ ਗਿਆ ਹੈ ਅਤੇ ਉਹ ਅਜਿਹਾ ਪ੍ਰਬੰਧ ਚਾਹੁੰਦੀ ਹੈ ਜੋ ਹਰ ਪੱਖ ਲਈ ਕਾਰਗਰ ਸਿੱਧ ਹੋਵੇ। ਕੌਂਸਲ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਹ ਕੋਲੀਸ਼ਨ ਆਫ ਪੀਕਸ ਦੀ ਮੈਂਬਰ ਬਣੀ ਰਹੇਗੀ, ਜੋ 80 ਤੋਂ ਵੱਧ ਫਸਟ ਨੇਸ਼ਨਜ਼ ਭਾਈਚਾਰਕ ਸੰਸਥਾਵਾਂ ਦੀ ਨੁਮਾਇੰਦਗੀ ਕਰਦੀ ਹੈ। ਅਤੇ ਦੋਸਤੋ, ਹੁਣੇ ਹੁਣੇ ਮਿਲੀ ਖਬਰ ਦੇ ਅਨੁਸਾਰ ਲਗਾਤਾਰ 3 ਵਾਰ ਵਿਆਜ ਦਰਾਂ ਵਿੱਚ ਕੀਤੇ ਵਾਧੇ ਤੋਂ ਬਾਅਦ ਰਿਜ਼ਰਵ ਬੈਂਕ ਨੇ ਅਧਿਕਾਰਨ ਨਕਦ ਦਰ 4.35% ਉੱਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਬੈਂਕ ਦਾ ਇਹ ਤਾਜ਼ਾ ਫੈਸਲਾ ਮਹਿੰਗਾਈ ਨੂੰ ਕਾਬੂ ਵਿੱਚ ਰੱਖਣ ਦੇ ਨਾਲ ਨਾਲ ਬੇਰੁਜ਼ਗਾਰੀ ਵਿੱਚ ਤੇਜ਼ ਵਾਧੇ ਤੋਂ ਬਚਣ ਦੇ ਉਦੇਸ਼ ਨਾਲ ਲਿਆ ਗਿਆ ਹੈ। ਹੁਣ ਇੱਕ ਖਬਰ ਭਾਰਤੀ ਖਿੱਤੇ ਨਾਲ ਜੁੜੀ ਹੋਈ। ਪੰਜਾਬ ਸਰਕਾਰ ਚਾਲੂ ਵਿੱਤੀ ਸਾਲ 2026-27 ਵਿੱਚ ਇਸ ਮਹੀਨੇ 1,000 ਕਰੋੜ ਰੁਪਏ ਦਾ ਨਵਾਂ ਕਰਜ਼ਾ ਲਏਗੀ। ਇਸ ਤੋਂ ਪਹਿਲਾਂ ਸੂਬਾ ਸਰਕਾਰ ਚਲੰਤ ਵਿੱਤੀ ਸਾਲ ਦੇ ਪਹਿਲੇ 2 ਮਹੀਨਿਆਂ ਦੌਰਾਨ 5,300 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ। ਹੁਣ ਇਸ ਨਵੇਂ ਕਰਜ਼ੇ ਮਗਰੋਂ ਇਹ ਅੰਕੜਾ 6,300 ਕਰੋੜ ਰੁਪਏ ਹੋ ਜਾਵੇਗਾ। ਦੋਸਤੋ, ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। ਸਮਾਂ ਹੋ ਰਿਹਾ ਜੀ ਕੁਝ ਅਹਿਮ ਚਲੰਤ ਜਾਣਕਾਰੀਆਂ ਤੁਹਾਡੇ ਨਾਲ ਸਾਂਝੀ ਕਰਨ ਦਾ, ਅਤੇ ਪਹਿਲੀ ਜਾਣਕਾਰੀ ਹੈ ਫੀਫਾ 2026 ਦੀ ਹੁਣ ਤੱਕ ਦੀ ਸਥਿਤੀ ਬਾਰੇ, ਜਾਂ ਇੰਝ ਕਹਿ ਲਵੋ ਕਿ ਚੌਥੇ ਦਿਨ ਦੀਆਂ ਹੋਈਆਂ ਖੇਡਾਂ ਉੱਤੇ ਇੱਕ ਝਾਤ, ਜਰਮਨੀ ਅਤੇ ਸਵੀਡਨ ਦੀ ਧਮਾਕੇਦਾਰ ਜਿੱਤ, ਜਪਾਨ ਦੀ ਸ਼ਾਨਦਾਰ ਵਾਪਸੀ ਇਸ ਵਿੱਚ ਸ਼ਾਮਲ ਹੈ।

0: SBS South Asian.
1: Your news from here
0: and hits from home.
2: Hi, it's Zoe, personal stylist at Macy's. If you're like, what am I wearing on this trip? To this wedding? To brunch? Your timing's perfect. Our best brands are all 30% off. I'll pull some great pieces that are made for you, so you'll show up confident, looking amazing. Plus, 15 off designer beauty and fragrance. Sign up for Star Rewards and earn even faster at Macy's Friends and Family. Ends tonight. Savings off regular and already reduced prices. Exclusions apply.
3: ਤੁਹਾਡੇ ਮੂਡ ਨਾਲ ਮੇਲ ਖਾਂਦਾ ਸੰਗੀਤ ਅਤੇ ਮਨਮੋਹਕ ਪੋਡਕਾਸਟ ਵੀ ਜੋ ਤੁਹਾਡੀ ਉਡੀਕ ਕਰ ਰਹੇ ਨੇ SBS audio app ਡਾਊਨਲੋਡ ਕਰੋ ਜਾਂ
4: sbs.com.au/audio
5: ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ SBS ਦੇ ਪੰਜਾਬੀ ਪ੍ਰੋਗਰਾਮ ਵਿੱਚ ਜੋ ਕਿ ਅੱਜ ਮੈਂ MP ਸਿੰਘ ਸਿਡਨੀ ਸਟੂਡੀਓ ਤੋਂ ਲੈ ਕੇ ਤੁਹਾਡੇ ਸਾਰਿਆਂ ਲਈ ਹਾਜ਼ਰ ਹੋਇਆ ਹਾਂ ਦੋਸਤੋ ਪ੍ਰੋਗਰਾਮ ਦੇ ਹੁਣ ਤੱਕ ਵਾਲੇ ਸੈਕਸ਼ਨ ਦੇ ਵਿੱਚ ਤੁਸੀਂ ਦੇਸ਼ ਵਿਦੇਸ਼ ਦੀਆਂ ਚੋਣਵੀਆਂ ਖਬਰਾਂ ਦੇ ਨਾਲ ਕੁਝ ਅਹਿਮ ਜਾਣਕਾਰੀਆਂ ਵੀ ਸੁਣੀਆਂ ਜਿਨ੍ਹਾਂ ਦੇ ਵਿੱਚ ਅਹਿਮ ਖਬਰ ਤਾਂ ਮੈਂ ਕਹਿ ਸਕਦਾ ਇਹੀ ਸੀ ਕਿ ਜਿਹੜੇ ਵਿਆਜ ਦਰਾਂ ਹੈਗੀਆਂ ਉਹਨਾਂ ਨੂੰ ਸਥਿਰ ਰੱਖਣ ਦਾ ਫੈਸਲਾ ਲਿਆ ਗਿਆ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਵੱਲੋਂ ਕਿਉਂਕਿ ਸਾਡੇ ਸਾਰਿਆਂ ਕੋਲ ਹੀ ਬਹੁਤ ਸਾਰਿਆਂ ਕੋਲ ਤਾਂ ਕਹਿ ਸਕਦੇ ਹਾਂ ਆਪਾਂ ਮੌਰਗੇਜਿਸ ਹੋਣਗੀਆਂ ਅਤੇ ਕੋਈ ਵੀ ਰੇਟ ਜੋ ਚੇਂਜ ਹੁੰਦੀ ਹੈ ਤਾਂ ਸਾਨੂੰ ਆਪਣਾ ਜਿਹੜਾ ਹੈਗਾ ਪੇਟ ਕਿਸੇ ਨਾ ਕਿਸੇ ਪਾਸਿਓਂ ਕੱਟਣਾ ਪੈਂਦਾ ਹੀ ਹੈਗਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਇਸ ਦੇ ਨਾਲ ਮਹਿੰਗਾਈ ਉੱਤੇ ਕਾਬੂ ਪੈ ਸਕਦਾ ਹੈ ਅਨਇੰਪਲੋਇਮੈਂਟ ਰੇਟ ਜਿਹੜੀ ਕਿ ਕਾਫੀ ਵਧੀ ਹੋਈ ਹੈ ਉਹਨੂੰ ਕੁਝ ਠੱਲ ਮਿਲੇਗੀ ਜਾਂ ਨਹੀਂ ਅਤੇ ਦੋਸਤੋ ਅਸੀਂ ਤੁਹਾਨੂੰ ਇੱਕ ਹੋਰ ਜਿਹੜੀ ਚਲੰਤ ਜਾਣਕਾਰੀਆਂ ਦੀ ਸੈਕਸ਼ਨ ਦੇ ਵਿੱਚ ਤੁਹਾਨੂੰ ਸੁਣਾਇਆ ਸੀ ਫੀਫਾ ਵਰਲਡ ਕੱਪ ਹੋ ਰਿਹਾ ਜੀ ਉਹਦੇ ਵਾਸਤੇ ਜਿਹੜੀ ਡੇਲੀ ਰੈਪ ਹੋਏਗੀ ਰੋਜ਼ ਦਾ ਹੀ ਜਿਹੜਾ ਨਿਚੋੜ ਕਹਿ ਸਕਦੇ ਹਾਂ ਆਪਾਂ ਅਖੀਰ ਦੇ ਵਿੱਚ ਜਿਹੜਾ ਕਿ ਹੁੰਦਾ ਉਹ ਅਸੀਂ ਹਰ ਰੋਜ਼ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸੁਣਾਇਆ ਕਰਾਂਗੇ ਮੰਡੇ ਟੂ ਫਰਾਈਡੇ ਸਾਡੀ ਵੈਬਸਾਈਟ 'ਤੇ ਵੀ ਹੋਇਆ ਕਰੇਗਾ ਜਿਹੜੇ ਜਿਹੜੇ ਮੈਚ ਹੋਇਆ ਕਰਨਗੇ ਉਹਨਾਂ ਦੇ ਰਿਜ਼ਲਟਸ ਕੀ ਰਹੇ ਕੀ ਉਹਨਾਂ ਦੀ ਪਰਫੋਰਮੈਂਸਿਸ ਰਹੀਆਂ ਕਿਹੜੇ ਪਲੇਅਰ ਨੇ ਵਧੀਆ ਗੇਮ ਖੇਡੀ ਵਗੈਰਾ ਵਗੈਰਾ ਉਹ ਹਰ ਰੋਜ਼ ਅਸੀਂ ਤੁਹਾਡੇ ਤੱਕ ਲੈ ਕੇ ਆਇਆ ਕਰਾਂਗੇ ਅਤੇ ਨਾਲ ਦੀ ਨਾਲ ਸਾਡੀ ਵੈਬਸਾਈਟ ਦੇ ਉੱਤੇ ਵੀ ਫੇਸਬੁੱਕ ਦੇ ਪੇਜ ਦੇ ਉੱਤੇ ਵੀ ਇਸ ਨੂੰ ਸ਼ੇਅਰ ਕੀਤਾ ਜਾਂਦਾ ਰਹੇਗਾ ਸਾਡੀ ਵੈਬਸਾਈਟ ਹੈਗੀ ਜੀ sbs.com.au/punjabi ਅਤੇ ਸਾਡਾ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ ਹੈ SBS ਪੰਜਾਬੀ ਉੱਥੇ ਜਾ ਕੇ ਇਹਨਾਂ ਨੂੰ ਜ਼ਰੂਰ ਲਾਈਕ ਕਰੋ ਸ਼ੇਅਰ ਕਰੋ ਦੂਜਿਆਂ ਨਾਲ ਜ਼ਰੂਰ ਸਾਂਝਾ ਕਰਿਓ ਜੀ ਅਤੇ ਦੋਸਤੋ ਇੱਕ ਹੋਰ ਜਾਣਕਾਰੀ ਵੀ ਸਾਂਝੀ ਕੀਤੀ ਸੀ ਇਮੀਗ੍ਰੈਂਟ ਐਮੀਗ੍ਰੈਂਟ ਅਤੇ ਮਾਈਗ੍ਰੈਂਟ ਦੇ ਵਿੱਚ ਫਰਕ ਕੀ ਹੁੰਦਾ ਹੈ ਆਮ ਤੌਰ 'ਤੇ ਅਸੀਂ ਪ੍ਰਵਾਸੀ ਕਹਿ ਦਿੰਦੇ ਹਾਂ ਪੰਜਾਬੀ ਤਾਂ ਬੜੀ ਵਧੀਆ ਲੈਂਗੁਏਜ ਹੈਗੀ ਹੈ ਪਰ ਜਿਹੜੇ ਕਿ ਇਹਦੇ ਮਹੀਨ ਜਿਹਾ ਡਿਫਰੈਂਸ ਸੀਗਾ ਉਹਨੂੰ ਬੜੇ ਹੀ ਤਰੀਕੇ ਨਾਲ ਸਮਝਾਇਆ ਗਿਆ ਸੀ ਤੁਹਾਨੂੰ ਕਿਹੋ ਜਿਹੀ ਲੱਗੀ ਜਾਣਕਾਰੀ ਜ਼ਰੂਰ ਸਾਨੂੰ ਦੱਸਿਓ ਚਲਦੇ ਪ੍ਰੋਗਰਾਮ ਦੌਰਾਨ ਮੇਰੇ ਨਾਲ ਸਾਂਝ ਪਾ ਸਕਦੇ ਹੋ SMS ਕਰਦੇ ਹੋਏ 0439-799-7 ਦੇ ਉੱਤੇ ਅਤੇ ਚਲੋ ਜੀ ਹੁਣ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ ਅਤੇ ਸਾਡੀ ਜਿਹੜੀ ਇੱਕ ਹੋਰ ਪਾਕਿਸਤਾਨ ਤੋਂ ਰਿਪੋਰਟ ਆਉਂਦੀ ਹੁੰਦੀ ਹੈ ਐਵਰੀ ਟਿਊਜ਼ਡੇ ਅੱਜ ਉਹ ਆ ਚੁੱਕੀ ਹੋਈ ਹੈ ਪਰ ਇਹਦੇ ਵਿੱਚ ਜਿਹੜੀ ਪਹਿਲੀ ਖਬਰ ਹੈ ਕਾਫੀ ਥੋੜ੍ਹੀ ਦੁਖਦਾਈ ਹੈਗੀ ਮੈਂ ਕਹਾਂਗਾ ਉਹ ਹੈਗੀ ਹੈ ਮਾਫ਼ ਕਰਨਾ ਕਿ ਪਾਕਿਸਤਾਨ ਇੱਕ ਪਰਿਵਾਰ ਗਿਆ ਸੀ ਆਸਟ੍ਰੇਲੀਆ ਤੋਂ ਅਤੇ ਉੱਥੇ ਜਾ ਕੇ ਉਹਨਾਂ ਨਾਲ ਇੱਕ ਹਾਦਸਾ ਵਾਪਰ ਗਿਆ ਹੈ ਹਾਦਸਾ ਅਜਿਹਾ ਵਾਪਰ ਗਿਆ ਕਿ ਉੱਥੋਂ ਦੀ ਪੁਲਿਸ ਨੇ ਸਮਝਿਆ ਕਿ ਉਹ ਜਿਹੜੀ ਕਾਰ ਰੈਂਟ 'ਤੇ ਲੈ ਕੇ ਉਹ ਜਾ ਰਹੇ ਹੈਗੇ ਹੈ ਉਹ ਕਾਰ ਕਿਤੇ ਜਿਹੜੇ ਰੋਬਰਸ ਹੁੰਦੇ ਆ ਡਕੈਤ ਹੁੰਦੇ ਆ ਉਹਨਾਂ ਦੀ ਕਾਰ ਹੈਗੀ ਹੈ ਅਤੇ ਉਸ ਕਰਕੇ ਉਹਦੇ 'ਤੇ ਗੋਲੀਆਂ ਚਲਾ ਦਿੱਤੀਆਂ ਕਾਫੀ ਭਾਰੀ ਮਾਤਰਾ 'ਚ ਗੋਲੀਬਾਰੀ ਕੀਤੀ ਗਈ ਅਤੇ ਉਹਦੇ ਕਰਕੇ ਇੱਕ 9 ਸਾਲਾ ਆਸਟ੍ਰੇਲੀਆਈ ਬੱਚੀ ਦੀ ਮੌਤ ਹੋ ਗਈ ਹੈ ਉਹਦਾ 7 ਸਾਲ ਦਾ ਭਰਾ ਜ਼ਖਮੀ ਹੋ ਗਿਆ ਅਤੇ ਉਹਦੇ ਫਾਦਰ ਵੀ ਕਾਫੀ ਜ਼ਖਮੀ ਹੋਏ ਹੈ ਅਤੇ ਇਸ ਖਬਰ ਦੇ ਵੇਰਵੇ ਦੇ ਨਾਲ ਹੋਰ ਵੀ ਪਾਕਿਸਤਾਨ ਜਿਹੜੀਆਂ ਖਬਰਾਂ ਹੈਗੀਆਂ ਉਹ ਲੈ ਕੇ ਸਾਡੇ ਪ੍ਰੋਗਰਾਮ ਸਾਥੀ ਮਸੂਦ ਮੱਲੀ ਜੀ ਹਾਜ਼ਰ ਹੈਗੇ ਹੈ ਉਸ ਤੋਂ ਬਾਅਦ ਤੁਹਾਨੂੰ ਇੱਕ ਬਹੁਤ ਹੀ ਵਧੀਆ ਜਾਣਕਾਰੀ ਹੋਰ ਦੇਵਾਂਗੇ ਉਹ ਹੈਗੀ ਹੈ ਫਰੀ ਗਿਵ ਅਵੇਜ਼ ਕਰਨ ਔਜਲਾ ਦਾ ਜਿਹੜਾ ਟੂਰ ਆ ਰਿਹਾ ਉਹਦੇ ਵਾਸਤੇ ਅਸੀਂ ਆਪਣੇ ਸਰੋਤਿਆਂ ਨੂੰ 4 ਪਾਸ ਮੁਫਤ ਦੇ ਰਹੇ ਹਾਂ ਚਲੋ ਪਹਿਲਾਂ ਸੁਣਦੇ ਹਾਂ ਪਾਕਿਸਤਾਨ ਡਾਇਰੀ ਉਸ ਤੋਂ ਬਾਅਦ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਾਂਗੇ
6: ਪਾਕਿਸਤਾਨੀ ਸਰਕਾਰ 9 ਵਰ੍ਹਿਆਂ ਦੀ ਆਸਟ੍ਰੇਲਵੀ ਸ਼ਹਿਰੀ ਬੱਚੀ ਦੀ ਪੁਲਿਸ ਗੋਲੀ ਦੇ ਨਾਲ ਮੌਤ ਦੇ ਜ਼ਿੰਮੇਦਾਰਾਂ ਨੂੰ ਕਟਹਿਰੇ 'ਚ ਲਿਆਏ ਆਸਟ੍ਰੇਲਵੀ ਪ੍ਰਾਈਮ ਮਿਨਿਸਟਰ ਦੀ ਮੰਗ ਇਰਾਨ ਅਮਰੀਕਾ ਸਮਝੌਤੇ ਦੀ ਮੇਜ਼ਬਾਨੀ ਪਾਕਿਸਤਾਨ ਜਨੇਵਾ 'ਚ ਕਰੇਗਾ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਕਸ਼ਮੀਰ 'ਚ ਹਾਲਾਤ ਵਿਗਾੜ ਦਾ ਸ਼ਿਕਾਰ ਰਾਸ਼ਨ ਦੇ ਕਾਲ ਦੀਆਂ ਖਬਰਾਂ ਪਾਕਿਸਤਾਨ ਵੱਲੋਂ ਅਫਗਾਨਿਸਤਾਨ 'ਚ ਅਤਕਰ ਟਿਕਾਣਿਆਂ ਨੂੰ ਏਅਰ ਸਟ੍ਰਾਈਕ ਰਾਹੀਂ ਨਿਸ਼ਾਨਾ ਬਣਾਉਣ ਦੀ ਤਸਦੀਕ 26 ਹਲਾਕਤਾਂ ਫੈਡਰਲ ਸਰਕਾਰ ਮਾਲੀ ਵਰ੍ਹੇ 2026-27 ਦਾ ਬਜਟ ਪੇਸ਼ ਕਰ ਦਿੱਤਾ ਪੰਜਾਬ ਸਰਕਾਰ ਅੱਜ ਬਜਟ ਪੇਸ਼ ਕਰੇਗੀ ਮਰਦਾਨ 'ਚ ਪਾਕਿਸਤਾਨ ਏਅਰਫੋਰਸ ਦਾ ਜਹਾਜ਼ ਡਿੱਗ ਕੇ ਤਬਾਹ 2 ਪਾਇਲਟ ਜਾਨੋਗੇ SBS ਪੰਜਾਬੀ ਹੈ ਲਹਿੰਦੇ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ 10 ਜੂਨ ਨੂੰ ਰਾਤ 12:45 ਵਜੇ ਆਸਟ੍ਰੇਲੀਆ ਵਾਸੀ ਇੱਕ ਪਾਕਿਸਤਾਨੀ ਪਰਿਵਾਰ ਪਾਕਿਸਤਾਨ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ

0: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
1: 1 second, you're enjoying your first day off in forever. Then, mid-lunch, your phone buzzes. A window's been broken at home, and you're miles away. In 1 second, everything can change. That's why ADT offers security systems with 24/7 monitoring, with tech that helps first responders prioritize your emergency. And with the ADT Plus app, you can stay informed and in control of your home from virtually wherever you are. When every second counts, count on ADT. Visit ADT.com to learn more.
2: Stay connected through the unexpected with Invincible Wi-Fi from Spectrum. Invincible Wi-Fi keeps your home running with fast, fiber-powered internet and automatic 5G and 8-hour battery backup, making sure you stay on track, working, streaming, connected to friends and family, no matter what. Be invincible. Invincible Wi-Fi from Spectrum. Visit InvincibleWiFi.com to learn more. Restrictions apply. Services not available in all areas.
3: GEICO knows there's a home you and a road you. Right now you're hearing home you. He's not in an RV. He's at home on a stair machine.
4: And staring at a not-so-motivational poster on my wall.
3: Meanwhile, road you never lacks motivation because he's in an RV covered by GEICO with RV specialists who are as passionate about RVs as you. In fact, he only stares at views from on top of a mountain.
5: I'm on top of the world!
3: How's that for motivation, home you? It feels good to be a road you. It feels good to GEICO.
6: SBS Radio app nu aaj hi download karo te apne pasandida programaan da anand maano. Is nu App Store ja Google Play ton muft prapt karo.
7: ਦੋਸਤੋ, ਬ੍ਰੇਕ ਤੋਂ ਪਹਿਲਾਂ ਜਿਹੜੀ ਤੁਹਾਨੂੰ ਗੱਲਬਾਤ ਸੁਣਾ ਰਹੀ ਸੀ ਸਰਪ੍ਰੀਤ ਸਿੰਘ ਹੋਰਾਂ ਵਾਲੀ, ਜਿਹੜੇ ਕਿ ਫੀਫਾ ਦੇ ਵਿੱਚ ਖੇਡਣ ਗਏ ਹੋਏ ਆ, ਤੁਹਾਨੂੰ ਜ਼ਰੂਰ ਹੀ ਪਸੰਦ ਆਈ ਹੋਏਗੀ ਅਤੇ ਕਾਫੀ ਇੰਸਪੀਰੇਸ਼ਨ ਵੀ ਲੱਗੀ ਹੋਏਗੀ। ਇਸ ਗੱਲਬਾਤ ਦਾ ਦੂਜਾ ਭਾਗ ਪੇਸ਼ ਕਰਾਂਗੇ ਕੱਲ੍ਹ ਦੇ ਪ੍ਰੋਗਰਾਮ ਵਿੱਚ, ਜ਼ਰੂਰ ਸੁਣਿਓ। ਹੁਣ ਤੁਹਾਨੂੰ ਜੋੜਦੇ ਹਾਂ ਸਿਹਤ ਸੰਭਾਲ ਦੇ ਨਾਲ, ਅਤੇ ਜਾਣਦੇ ਹਾਂ ਡਾਇਬੀਟੀਜ਼ ਨੂੰ ਕਿਵੇਂ ਰੋਕਿਆ ਜਾ ਸਕਦਾ, ਕਿਵੇਂ ਦੀ ਪਛਾਣ ਹੋ ਸਕਦੀ ਹੈ ਅਤੇ ਕਿਹੜੇ ਸੌਖੇ ਤਰੀਕਿਆਂ ਦੇ ਨਾਲ ਇਹਨੂੰ ਕਾਬੂ 'ਚ ਕੀਤਾ ਜਾ ਸਕਦਾ ਹੈਗਾ। ਇਹ ਗੱਲਬਾਤ ਸਾਡੀ ਸਿਹਤ ਸੰਭਾਲ ਲੜੀਵਾਰ ਤਹਿਤ ਕੀਤੀ ਜਾ ਰਹੀ ਹੈ। ਦੂਜਾ ਭਾਗ ਪੇਸ਼ ਹੈ ਡਾਇਬੀਟੀਜ਼ ਬਾਰੇ। ਹੁਣ ਆਪਾਂ ਗੱਲਾਂ ਕਰਾਂਗੇ ਰਿਸਕ ਫੈਕਟਰ ਕੀ ਹੈ, ਸਿਮਟਮਸ ਕੀ ਹੈ, ਅਤੇ ਡਾਇਗਨੋਸਿਸ ਵਗੈਰਾ ਕੀ ਹੁੰਦੇ ਹੈ। ਪਰ ਉਸ ਤੋਂ ਪਹਿਲਾਂ ਕੁਇਕਲੀ ਤੁਸੀਂ ਦੱਸ ਦਿੱਤਾ ਵੀ ਕਿਡਨੀਜ਼ 'ਤੇ ਅਸਰ ਪੈਂਦਾ, ਹਾਰਟ 'ਤੇ ਅਸਰ ਪੈਂਦਾ, ਇਹ ਸਾਰੀਆਂ ਚੀਜ਼ਾਂ ਹੁੰਦਾ, ਕੋਈ ਇੰਜਰੀ ਹੋ ਜਾਵੇ ਤਾਂ ਛੇਤੀ ਹੀਲ ਨਹੀਂ ਹੁੰਦੀ। ਤਾਂ ਰਿਸਕ ਫੈਕਟਰ ਦੱਸੋ ਜੀ, ਕਿਉਂ ਹੁੰਦੇ ਆ ਇਹ ਡਾਇਬੀਟੀਜ਼?
8: ਹਾਂਜੀ, ਸੋ ਆਪਣੇ ਰਿਸਕ ਫੈਕਟਰਸ ਹੈਗੇ ਆ ਫੈਮਿਲੀ ਹਿਸਟਰੀ, ਜੇ ਆਪਣੇ ਕੋਲ ਖਾਨਦਾਨ ਨੂੰ ਆ,
7: ਅੱਛਾ,
8: ਜਿਹੜੇ ਆਪਣੇ ਕਹਿ ਦੀ
7: ਜੀਨਸ ਹੋ ਜਾਂਦੀ ਹੈ,
8: ਹਾਂਜੀ ਆਪਣੀ ਜੀਨਸ ਹੋ ਜਾਂਦੀ ਆ, ਜਿਹੜੇ ਆਪਾਂ ਕਹਿ ਦਈਏ ਵੀ ਆਪਾਂ ਜਿੱਥੇ ਆਪਣੇ ਦੇਸ਼ ਆ, ਮਤਲਬ ਇੰਡੀਅਨ ਹੋ ਜਾਈਏ, ਪਾਕਿਸਤਾਨੀ ਹੋ ਜਾਈਏ,
7: ਬੈਂਗਲਾਦੇਸ਼ੀ,
8: ਐਥਨੀਸਿਟੀ ਬਹੁਤ ਵੱਡੀ ਰਿਸਕ ਫੈਕਟਰ ਆ। ਅਤੇ ਜੇ ਤੁਸੀਂ ਮੰਨ ਲਓ ਵੀ ਤੁਹਾਨੂੰ ਜੈਸਟੇਸ਼ਨਲ ਡਾਇਬੀਟੀਜ਼ ਹੋਈ, ਮਤਲਬ ਜਦੋਂ ਪ੍ਰੈਗਨੈਂਸੀ ਦੇ ਵਿੱਚ ਜਦੋਂ ਬੱਚਾ ਹੋਣਾ ਵਾ ਉਦੋਂ ਡਾਇਬੀਟੀਜ਼ ਆ, ਉਹ ਵੀ ਤੁਹਾਡੇ ਕੋਲ ਰਿਸਕ ਫੈਕਟਰਸ ਆ। ਅਤੇ ਕੋਈ ਕੋਈ ਮੈਡੀਕਲ ਕੰਡੀਸ਼ਨਸ ਵੀ ਹੈਗੇ ਆ, ਜਿਵੇਂ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਵਗੈਰਾ ਹੋ ਗਿਆ ਵਾ, ਉਹ ਵੀ ਇੱਕ ਰਿਸਕ ਫੈਕਟਰ ਹੋ ਸਕਦਾ। ਆਪਾਂ ਜੇ ਸਮੋਕਿੰਗ ਕਰਦੇ ਹਾਂ, ਜਿਵੇਂ ਬੀੜੀਆਂ ਪੀਂਦੇ ਹਾਂ, ਸ਼ਰਾਬ ਪੀਂਦੇ ਹਾਂ, ਆਪਾਂ ਮੋਟਾਪਾ ਵੱਧਦਾ ਆਪਣਾ, ਆਪਾਂ ਬਾਹਲਾ ਐਕਸਰਸਾਈਜ਼ ਨਹੀਂ ਕਰਦੇ, ਆਪਾਂ ਵਰਜਿਸ਼ ਨਹੀਂ ਕਰਦੇ, ਉਹ ਆ। ਜੇ ਆਪਣੇ ਕੋਲ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਆ, ਕੋਲੈਸਟਰੋਲ ਦੀ ਬਿਮਾਰੀ ਆ, ਇਹ ਸਾਰੇ ਰਿਸਕ ਫੈਕਟਰਸ ਹੈਗੇ ਆਪਣੇ ਲਈ
7: ਜੀ। ਅਤੇ ਇਹਦੇ ਸਿਮਟਮਸ ਕੀ ਹੈ, ਕਿੱਦਾਂ ਪਤਾ ਚੱਲੇ ਕਿ ਹਾਂ ਡਾਇਬੀਟੀਜ਼ ਹੋਣੀ ਸ਼ੁਰੂ ਹੋ ਗਈ ਹੈ, ਹੁਣ ਮੈਨੂੰ ਧਿਆਨ ਰੱਖਣਾ ਹੀ ਪੈਣਾ, ਕੀ ਹੁੰਦਾ ਇਹਦਾ ਇਹਦੇ ਨਾਲ?
8: ਹਾਂਜੀ, ਕੋਈ ਕੋਈ ਲੋਕਾਂ ਨੂੰ ਬਾਹਲੀਏ ਨਹੀਂ ਸਿਮਟਮਸ ਹੁੰਦੇ, ਹੈ ਨਾ, ਇਹ ਵੀ ਖਤਰੇ ਵਾਲੀ ਗੱਲ ਆ। ਹਾਂਜੀ, ਕੋਈ ਕੋਈ ਲੋਕਾਂ ਨੂੰ ਨਹੀਂ ਪਤਾ ਲੱਗਦਾ, ਉਦੋਂ ਵੀ ਪਤਾ ਲੱਗਦਾ ਜਦੋਂ ਜੀਪੀ ਕਹਿੰਦਾ ਵਾ ਭਾਈ ਆਹ ਦਵਾਈ ਚਲਾਓ, ਹੈ ਨਾ। ਸੋ ਉਹਨਾਂ ਲਈ ਵੀ ਥੋੜ੍ਹਾ ਹਾਰਡ ਹੁੰਦਾ, ਉਹ ਕਹਿੰਦੇ ਆ ਵੀ ਸਾਰੀ ਉਮਰ ਤਾਂ ਅਸੀਂ ਠੀਕ ਰਹੇ ਹਾਂ, ਮੈਨੂੰ ਤਾਂ ਕੁਛ ਹੈ ਹੀ ਨਹੀਂ। ਉਹ ਇੱਕ ਤਾਂ ਉਹ ਹੋ ਸਕਦਾ। ਦੂਜੇ ਹੁੰਦੇ ਆ ਵੀ ਜਿਹੜੇ ਲੋਕਾਂ ਨੂੰ ਪਿਆਸ ਬਾਹਲੀ ਲੱਗਦੀ ਆ, ਰਾਤ ਨੂੰ ਪਿਸ਼ਾਬ ਕਰਨਾ ਉੱਠਣਾ ਹੁੰਦਾ ਵਾ, ਤੁਹਾਨੂੰ ਭੁੱਖ ਹਮੇਸ਼ਾ ਲੱਗਦੀ ਰਹਿੰਦੀ ਆ, ਮੰਨ ਲਓ ਤੁਹਾਡੇ ਸੱਟ ਹੋ ਗਈ, ਤੁਹਾਨੂੰ ਉਹ ਆਰਾਮ ਨਹੀਂ ਆਉਂਦਾ, ਛੇਤੀ ਨਹੀਂ ਆਉਂਦਾ, ਉਹ ਹੋ ਸਕਦਾ। ਤੁਹਾਨੂੰ ਜਿਵੇਂ ਭਾਰ ਵੱਧਦਾ ਘੱਟਦਾ ਵਾ ਸਮਝ ਹੀ ਨਹੀਂ ਲੱਗਦੀ ਵੀ ਮੈਂ ਨਾ ਬਾਹਲਾ ਕੁਛ ਮਾੜਾ ਹੈ ਨਾ, ਜਿਵੇਂ ਮੈਂ ਐਕਸਰਸਾਈਜ਼ ਕਰਦੇ ਹਾਂ ਅਤੇ ਨਹੀਂ ਕੁਛ ਹੋਇਆ, ਇਹ ਹੋ ਸਕਦਾ ਵਾ ਵੀ ਤੁਹਾਨੂੰ ਡਾਇਬੀਟੀਜ਼ ਹੋ ਸਕਦੀ ਆ, ਕਈਆਂ ਨੂੰ ਸਿਰ ਦਰਦ ਹੁੰਦੀ ਆ, ਚੱਕਰ ਆਉਂਦੇ ਆ, ਘੜੇਲਾਂ ਪੈਂਦੀਆਂ, ਇਹ ਸਾਰੇ ਰਿਸਕ ਫੈਕਟਰਸ ਹੈਗੇ ਆ।
7: ਅਤੇ ਜਿਵੇਂ ਇਹਦੀ ਹੁਣ ਰਿਸਕ ਫੈਕਟਰ ਵੀ ਸਾਡੇ ਕੋਲ ਸਾਹਮਣੇ ਆ ਗਿਆ, ਥੋੜ੍ਹਾ ਜਿਹਾ ਇੰਡੀਕੇਸ਼ਨ ਮਿਲ ਗਈ, ਤਾਂ ਡਾਇਗਨੋਸਿਸ ਕੀ ਹੋਏਗਾ ਪ੍ਰੋਪਰਲੀ, ਕਿੱਦਾਂ ਪਤਾ ਚੱਲੇ ਵੀ ਹੋ ਗਿਆ ਹੋਇਆ ਸਾਨੂੰ ਇਹ?
8: ਹਾਂਜੀ, ਇਹਦੇ ਕਈ ਹੈਗੇ ਆਪਣੇ ਕੋਲ ਰਸਤੇ ਇਹਨੂੰ ਡਾਇਗਨੋਸ ਕਰਨ ਲਈ। ਇੱਕ ਤਾਂ ਹੋ ਗਿਆ ਵੀ ਜੇ ਤੁਸੀਂ ਖਾਲੀ ਪੇਟ ਨਿਲਨੇ ਘਰ 'ਚ ਤੁਸੀਂ ਜਾ ਕੇ ਆਪਦਾ ਬਲੱਡ ਸ਼ੂਗਰ ਟੈਸਟ ਕਰਦੇ ਆ, ਉਹ ਤੁਹਾਨੂੰ ਦੇਖੂਗੇ ਵੀ 7 ਤੋਂ ਵੱਧ ਆ ਕਿ ਨਹੀਂ। ਇੱਕ ਹੁੰਦਾ ਵੀ ਖਾ ਪੀ ਕੇ, ਜੇ ਤੁਸੀਂ ਖਾ ਪੀ ਕੇ 11 ਤੋਂ ਵੱਧ ਆ ਅਤੇ ਤੁਹਾਨੂੰ ਪਿਆਸ ਲੱਗਦੀ ਆ, ਤੁਸੀਂ ਬਾਹਲਾ ਪਿਸ਼ਾਬ ਕਰਦੇ ਆ, ਹੈ ਨਾ, ਉਹਦਾ ਵੀ ਹੋ ਸਕਦਾ। ਇੱਕ ਟੈਸਟ ਹੁੰਦਾ ਵਾ ਵੀ 3 ਮਹੀਨਿਆਂ ਦਾ ਦੇਖਦੇ ਹਾਂ, ਉਹਨੂੰ ਅਸੀਂ HbA1c ਕਹਿੰਦੇ ਹਾਂ। ਉਹ ਤੁਹਾਡਾ ਐਵਰੇਜ ਦੇਖਦਾ 3 ਮਹੀਨਿਆਂ 'ਚ ਕੀ ਸੀ, ਜੇ ਤੁਹਾਡਾ ਉਹ 6.5 ਤੋਂ ਵੱਧ ਆ ਉਹ ਵੀ ਇੱਕ ਡਾਇਗਨੋਸਿਸ ਆ। ਅਤੇ ਇੱਕ ਚੌਥਾ ਵਾ ਹੈਗਾ ਵਾ ਵੀ ਇੱਕ ਗਲੂਕੋਸ ਟੋਲਰੈਂਸ ਟੈਸਟ ਆ, ਉਹ ਤੁਹਾਨੂੰ ਸ਼ੂਗਰ ਵਾਲੀ ਡਰਿੰਕ ਪਿਲਾਉਂਦੇ ਆ, ਤੁਹਾਨੂੰ ਫਿਰ ਉਸ ਤੋਂ ਬਾਅਦ ਸ਼ੂਗਰ ਵਗੈਰਾ ਚੈੱਕ ਕਰਦੇ ਆ, ਜੇ ਉਹ 'ਤੇ 11 ਤੋਂ ਵੱਧ ਹੋਵੇ ਉਹ ਕਹਿ ਦਿੰਦੇ ਆ ਵੀ ਤੁਹਾਡੇ ਕੋਲ ਡਾਇਬੀਟੀਜ਼ ਆ।
7: ਅਤੇ ਜੇ ਕਿਸੇ ਨੂੰ ਡਾਇਬੀਟੀਜ਼ ਨਹੀਂ ਹੈਗੀ ਤਾਂ ਜਿਹੜੇ ਤੁਸੀਂ ਟੈਸਟ ਦੱਸੇ ਹੈ ਚਾਰੋ, ਇਹ 7 ਤੋਂ 6 ਤੋਂ ਘੱਟ ਘੱਟ ਹੋਣੇ ਚਾਹੀਦੇ ਆ, ਰੀਡਿੰਗ ਜਿਹੜੀ ਇਹਨਾਂ ਦੀ ਰੇਟਿੰਗ ਹੈਗੀ ਉਹ ਘੱਟ ਹੋਣੀ ਚਾਹੀਦੀ ਆ। ਜਿਹਨਾਂ ਤੋਂ ਵੱਧ ਹੁੰਦੀ ਹੈ ਤਾਂ ਸਮਝ ਲਓ ਵੀ ਅਸੀਂ ਉਸ ਰੇਂਜ 'ਚ ਉਸ ਡੇਂਜਰ ਲੈਵਲ 'ਚ ਜਾ ਰਹੇ ਹੈਗੇ ਹਾਂ।
8: ਹਾਂਜੀ।
7: ਅਤੇ ਇੱਕ ਛੋਟੀ ਜਿਹੀ ਗੱਲ ਹੋਰ ਕਿ ਜਿਵੇਂ ਅਸੀਂ ਘਰ 'ਚ BP ਵਾਸਤੇ, ਬਲੱਡ ਪ੍ਰੈਸ਼ਰ ਵਾਸਤੇ ਮੋਨੀਟਰ ਰੱਖੇ ਹੁੰਦੇ ਆ, ਹੈ ਨਾ, ਮਸ਼ੀਨਾਂ ਰੱਖੀਆਂ, ਡਾਇਗਨੋਸਿਸ ਇਹਦਾ ਵੀ ਹੋ ਸਕਦਾ ਵੀ ਡਾਇਬੀਟੀਜ਼ ਦਾ ਵੀ ਹੋ ਸਕਦਾ, ਘਰੇ ਅਸੀਂ ਆਪ ਹੀ ਚੈੱਕ ਕਰ ਲਈਏ, ਕੁਛ ਹੈਗੀ ਉਹਦੀ ਮਸ਼ੀਨਾਂ ਇੱਦਾਂ ਦੀਆਂ ਵੀ
8: ਹੈਗੀਆਂ ਆਪਣੇ ਕੋਲ ਹੁੰਦੀਆਂ ਵਾ ਮਸ਼ੀਨਾਂ, ਜਿਵੇਂ ਆਪਾਂ ਉਹ ਛੋਟਾ ਟੀਕਾ ਲਾ ਕੇ ਉਂਗਲੀ 'ਤੇ ਉੱਥੋਂ ਤੁਸੀਂ ਖੂਨ ਕੱਢ ਕੇ ਦੇਖ ਸਕਦੇ ਹਾਂ। ਹਾਂਜੀ, ਉਹ ਤਕਰੀਬਨ ਪਰ ਜਿੰਨਾ ਕੋਲ ਡਾਇਬੀਟੀਜ਼ ਆ ਉਹਨਾਂ ਲਈ ਹੁੰਦੀਆਂ ਵਾ, ਉਹ ਆਪਾਂ ਵਰਤਦੇ ਵੀ ਉਹਨੂੰ ਉਸ ਕਾਰਨ ਲਈ ਆ ਵੀ ਆਪਾਂ ਮੋਨੀਟਰ ਕਰੀਏ ਵੀ ਤੁਹਾਡਾ ਘਰੇ ਕੰਟਰੋਲ ਕਿਵੇਂ ਆ, ਤੁਸੀਂ ਕਿਵੇਂ ਤੁਸੀਂ ਆਪਦਾ ਲਾਈਫ ਸਟਾਈਲ ਬਦਲ ਕੇ ਕਿਵੇਂ ਕੰਟਰੋਲ ਕਰ ਰਹੇ ਹਾਂ।
7: ਠੀਕ ਹੈ ਜੀ। ਅਤੇ ਜੇ ਡਾਇਬੀਟੀਜ਼ ਹੋ ਹੀ ਜਾਂਦੀ ਹੈ, ਇਹਦੇ ਨਾਲ ਹੋਰ ਕੰਪਲੀਕੇਸ਼ਨਸ ਕਿਹੜੀਆਂ ਆ ਜਾਂਦੀਆਂ ਲਾਈਫ ਦੇ ਵਿੱਚ?
8: ਫਿਰ ਇਹਦਾ ਸਭ ਤੋਂ ਪਹਿਲਾਂ ਆਪਾਂ ਜੇਕਰ ਗੱਲ ਕਰੀਏ ਅੱਖਾਂ ਦਾ, ਆਪਣੇ ਕੋਲ ਅੰਨੇ ਹੋ ਸਕਦੇ ਹਾਂ।
7: ਅੱਛਾ।
8: ਆਪਾਂ ਦੀ ਜਿਹੜੀ ਆਪਣੀ ਨਿਗਾਹ ਵਾ ਉਹ ਬਦਲ ਜਾ ਸਕਦੀ ਆ ਅਤੇ ਉਹ ਕਦੇ ਵਾਪਸ ਨਹੀਂ ਆਉਂਦੀ।
7: ਅੱਛਾ।
8: ਆਪਾਂ ਕਹਿ ਲਈਏ ਵੀ ਜਿਹੜੇ ਆਪਣੇ ਸੁੰਨ ਹੁੰਦੇ ਆ ਹੱਥ ਪੈਰ, ਉਹਨੂੰ ਆਪਾਂ ਪ੍ਰੀਫਰਲ ਨਿਊਰੋਪੈਥੀ ਕਹਿੰਦੇ ਹਾਂ, ਉਹ ਹੁੰਦੀ ਆ ਵੀ ਤੁਹਾਡੇ ਜਿਵੇਂ ਜਿਵੇਂ ਜਿੱਥੇ ਮੰਨ ਲਓ ਤੁਸੀਂ ਦਸਤਾਨੇ ਅਤੇ ਜਰਾਬਾਂ ਪਾਉਂਦੇ ਆ, ਉਹ ਜਗ੍ਹਾ ਜਗ੍ਹਾ 'ਤੇ ਤੁਹਾਨੂੰ ਸੁੰਨ ਹੋਣ ਲੱਗ ਜਾਂਦਾ ਜੇ ਤੁਸੀਂ ਕੰਟਰੋਲ 'ਚ ਨਹੀਂ ਰੱਖਦੇ, ਉਹ ਆ। ਤੁਸੀਂ ਤੁਹਾਡੇ ਕਿਡਨੀਆਂ 'ਤੇ ਅਸਰ ਪੈਂਦਾ ਵਾ, ਤੁਹਾਡੀ ਕਿਡਨੀ ਫੇਲ ਹੋਣ ਲੱਗ ਜਾਂਦੀ ਆ, ਤੁਹਾਡੇ ਉਹਦੇ ਕਰਕੇ ਪਾਣੀ ਵਗੈਰਾ ਸਰੀਰ 'ਚ ਵਧਣ ਲੱਗ ਜਾਂਦਾ ਵਾ। ਤੁਸੀਂ ਕਹਿ ਲਓ ਵੀ ਹਾਰਟ ਅਟੈਕ ਹੋਣ ਲੱਗ ਜਾਂਦੇ ਆ, ਕਿਉਂਕਿ ਤੁਹਾਡੇ ਉਹ ਰਿਸਕ ਫੈਕਟਰਸ ਹਾਰਟ ਅਟੈਕ ਦੇ ਵਧਣ ਲੱਗ ਜਾਂਦੇ ਆ, ਤੁਹਾਡੀਆਂ ਉਹ ਨਾੜੀਆਂ ਦੇ ਵਿੱਚ ਵੀ ਕਮਜ਼ੋਰੀ ਪੈਣ ਲੱਗ ਜਾਂਦੀ ਆ। ਜਿਵੇਂ ਜਿਵੇਂ ਤੁਹਾਡੇ ਹਾਰਟ ਦੀ ਰਿਸਕ ਫੈਕਟਰਸ ਆ, ਫਿਰ ਤੁਹਾਡੇ ਦਿਮਾਗ ਨੂੰ ਵੀ ਆ, ਸਟ੍ਰੋਕ ਦੇ ਵੀ ਰਿਸਕ ਫੈਕਟਰਸ ਹੋ ਜਾਂਦੇ ਆ। ਉਸ ਹਿਸਾਬ ਨਾਲ ਫਿਰ ਆਪਾਂ ਜਿਵੇਂ ਕਹਿ ਲਈਏ ਵੀ ਇਹ ਨਾੜਾਂ ਦੀ ਬਿਮਾਰੀ ਹੋ ਜਾਂਦੀ ਹੈ, ਜਿਹੜੇ ਆਪਣੇ ਨਾੜਾਂ, ਸਰੀਰ ਨੂੰ, ਲੱਤਾਂ ਨੂੰ, ਬਾਹਾਂ ਨੂੰ, ਢਿੱਡ ਨੂੰ, ਸਾਰਾ ਖੂਨ ਜਾਂਦੀਆਂ, ਉਹ ਵੀ ਕਮਜ਼ੋਰ ਹੋਣ ਲੱਗ ਜਾਂਦੀਆਂ, ਉਹਦਾ ਵੀ ਹੁੰਦਾ ਵਾ, ਉਹਦਾ ਵੀ ਕੰਪਲੀਕੇਸ਼ਨਸ ਆਉਂਦੀਆਂ, ਅਸਰ ਆਉਂਦਾ ਮਾੜਾ। ਅਤੇ ਜਿਵੇਂ ਤੁਹਾਡੇ ਪੈਰ ਖਰਾਬ ਹੋਣ ਲੱਗ ਜਾਂਦੇ ਆ, ਤੁਹਾਨੂੰ ਉਹ ਸੱਟ ਵੱਜ ਕੇ ਉਹ ਸਾਫ ਨਹੀਂ
7: ਹੁੰਦਾ,
8: ਉਹ ਬਿਮਾਰੀਆਂ ਹੋਣ ਲੱਗ ਜਾਂਦੀਆਂ ਵਾ
7: ਜੀ। ਅਤੇ ਮਤਲਬ ਕਿ ਚਲੋ ਡਾਇਗਨੋਸ ਵੀ ਹੋ ਗਿਆ, ਹੁਣ ਇਹਦੀ ਮੈਨੇਜਮੈਂਟ ਕਿਵੇਂ ਕੀਤੀ ਜਾਏ, ਇਹਨੂੰ ਕੰਟਰੋਲ ਜਾਂ ਇਹਨੂੰ ਖਤਮ ਕਿੱਦਾਂ ਕੀਤਾ ਜਾ ਸਕਦਾ?
8: ਹਾਂਜੀ, ਸੋ ਇੱਥੋਂ ਆਪਾਂ ਨੂੰ ਸਾਰਿਆਂ ਨੂੰ ਬਹੁਤ ਐਫਰਟ ਪੇਸ਼ ਕਰਨੀ ਚਾਹੀਦੀ ਆ। ਇੱਥੇ ਆਪਾਂ ਨੂੰ ਆਪਦੇ ਲਾਈਫ ਸਟਾਈਲ ਦੇਖਣਾ ਚਾਹੀਦਾ ਵੀ ਆਪਾਂ ਕਿਵੇਂ ਰਹਿੰਦੇ ਸਹਿੰਦੇ ਹਾਂ, ਹੈ ਨਾ। ਆਪਾਂ ਸਵੇਰੇ ਉੱਠ ਕੇ ਐਕਸਰਸਾਈਜ਼ ਕਰਦੇ ਹਾਂ, ਆਪਾਂ ਜਾਂਦੇ ਹਾਂ ਤੁਰਨ ਲਈ, ਘੰਟੇ ਕੁ ਲਈ ਜਾਂਦੇ ਹਾਂ, ਜਦੋਂ ਆਪਾਂ ਜਾਂਦੇ ਹਾਂ ਆਪਣੀ ਧੜਕਣੀ ਵੱਜਦੀ ਆ, ਮੈਨੂੰ ਪਸੀਨਾ ਆਇਆ ਵਾ ਕਿ ਨਹੀਂ ਆਇਆ, ਆਪਾਂ ਹੈ ਨਾ 5-6 ਦਿਨ ਕਰਦੇ ਹਾਂ ਕਿ ਨਹੀਂ, ਆਪਾਂ ਇਹ ਦੇਖਦੇ ਹਾਂ। ਆਪਾਂ ਜਿਹੜੀਆਂ ਮਾੜੇ ਲਾਈਆਂ ਹੋਈਆਂ ਹੁੰਦੀਆਂ ਵਾ ਆਦਤਾਂ, ਜਿਵੇਂ ਸ਼ਰਾਬ ਬਾਹਲਾ ਪੀਂਦੇ ਹਾਂ, ਜੇ ਬੀੜੀਆਂ ਪੀਂਦੇ ਹਾਂ, ਨਸ਼ਾ ਕਰਦੇ ਹਾਂ, ਆਪਾਂ ਨੂੰ ਉਹ ਹਟਾਉਣਾ ਚਾਹੀਦਾ ਵਾ। ਆਪਾਂ ਨੂੰ ਧਿਆਨ ਦੇਣਾ ਚਾਹੀਦਾ ਆਪਣੇ ਭਾਰ ਦੇ ਉੱਤੇ, ਭਾਰ ਕਿਵੇਂ ਘੱਟਦਾ। ਸੌਖਾ ਤਾਂ ਨਹੀਂ ਹੈ, ਕਹਿਣਾ ਬਹੁਤ ਸੌਖਾ ਸਾਰਿਆਂ ਲਈ, ਪਰ ਆਪਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਆਹ ਚੀਜ਼ 'ਤੇ। ਉਹ ਕਿਵੇਂ ਹੁੰਦਾ ਵਾ ਵੀ ਆਪਾਂ ਐਕਸਰਸਾਈਜ਼ ਕਰੋ, ਆਪਾਂ ਖਾਣਾ ਪੀਣੇ ਤੇ ਪਰਹੇਜ਼ ਰੱਖੋ, ਆਪਾਂ ਨੂੰ ਬਾਹਲੀਆਂ ਮਿੱਠੀਆਂ ਹੋਈਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਆਪਾਂ ਨੂੰ ਲਿਮਿਟ ਦੇ ਵਿੱਚ ਮਠਿਆਈ ਜੇ ਕੁਛ ਤੁਸੀਂ ਕੁਛ ਖਾਂਦੇ ਆ, ਆਪਾਂ ਨੂੰ ਬਹੁਤ ਸੋਚ ਸਮਝ ਕੇ ਉਹ ਚੀਜ਼ ਖਾਣੀ ਚਾਹੀਦੀ ਆ, ਹੈ ਨਾ। ਆਪਾਂ ਨੂੰ ਧਿਆਨ ਦੇਣਾ ਚਾਹੀਦਾ ਵੀ ਆਪਾਂ ਫਰੈਸ਼ ਵੈਜੀਟੇਬਲਸ ਖਾਈਏ, ਕੱਚੀਆਂ ਸਬਜ਼ੀਆਂ ਕੋਸ਼ਿਸ਼ ਕਰੋ ਖਾਣ ਲਈ, ਹੈ ਨਾ। ਅਤੇ ਆਪਾਂ ਉਹ ਚੀਜ਼ਾਂ ਤੋਂ ਮੂਵ ਪਰੇ ਹੋਈ ਹਟੀਏ, ਜਿਵੇਂ ਆਪਾਂ ਕਹਿ ਲਈਏ ਤਲੀਆਂ ਹੋਈਆਂ ਚੀਜ਼ਾਂ, ਪਰੌਂਠੇ ਹਰ ਰੋਜ਼, ਉਹ ਆਪਣਾ ਪਤਾ ਵਾ ਵੀ ਆਪਣੇ ਸਟੇਪਲ ਡਾਇਟ ਦੇ ਵਿੱਚ ਆ ਜਾਂਦੀ ਆ, ਪਰ ਆਪਾਂ ਨੂੰ ਹਟਣਾ ਚਾਹੀਦਾ, ਆਪਾਂ ਨੂੰ ਸੋਚਣਾ ਚਾਹੀਦਾ ਵੀ ਆਪਣੇ ਇਹ ਖਾਣ ਪੀਣ ਦੇ ਨਾਲ ਆਪਣੇ ਸਰੀਰ ਦੇ ਉੱਤੇ ਕਿੰਨਾ ਮਾੜਾ ਅਸਰ ਹੋ ਰਿਹਾ ਵਾ।
7: ਇਹੋ ਜਿਹੀਆਂ ਚੀਜ਼ਾਂ ਸਾਨੂੰ ਸਵਾਦ ਲਈ ਖਾਣੀਆਂ ਚਾਹੀਦੀਆਂ, ਨਾ ਕਿ ਢਿੱਡ ਭਰਨ ਵਾਸਤੇ।
8: ਹਾਂਜੀ,
7: ਮਠਿਆਈ ਨਾਲ ਢਿੱਡ ਨਹੀਂ ਭਰਨਾ, ਪ੍ਰੋਟੀਨ ਸਟਾਣਾ ਚਾਹੀਦਾ। ਤੇ ਜਿਵੇਂ ਇਹਦੇ ਕੰਟਰੋਲ ਵਾਸਤੇ ਅਸੀਂ ਇੱਕ ਤਾਂ ਫੂਡ ਨੂੰ ਕੰਟਰੋਲ ਕਰਨਾ,
8: ਹਾਂਜੀ,
7: ਨਾਲ ਹੀ ਆਪਣੀ ਐਕਸਰਸਾਈਜ਼ ਵਧਾਉਣੀ ਹੈ।
8: ਹਾਂਜੀ,
7: ਤੇ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਦੱਸਿਆ ਕਿ ਪ੍ਰੀਵੈਂਟੇਬਲ ਹੈਗੀ ਹੈ ਇਹ, ਹੈ ਨਾ।
8: ਹਾਂਜੀ,
7: ਇਹਦੇ ਵਾਸਤੇ ਕੋਈ ਮੈਡੀਸਨ ਵੀ ਹੁੰਦੀ ਹੈ?
8: ਹਾਂਜੀ,
7: ਅੱਛਾ,
8: ਹੈਗੀਆਂ ਇਹਦੇ ਲਈ ਆਪਣੇ ਕੋਲ ਕਾਫੀ ਦਵਾਈਆਂ ਹੈਗੀਆਂ ਵਾ, ਜਿਸ ਲਈ ਵਧੀਆ ਵੀ ਆ ਪਰ ਮਾੜਾ ਵੀ ਆ। ਮਾੜਾ ਇਹ ਆ ਵੀ ਆਪਾਂ ਸੋਚੀਏ ਦਵਾਈ 'ਤੇ ਲੱਗਣਾ, ਫਿਰ ਆਪਾਂ ਉਹ ਲਾਈਫ ਸਟਾਈਲ ਵਾਲੀਆਂ ਚੀਜ਼ਾਂ ਨਹੀਂ ਕਰਨੀਆਂ, ਹੈ ਨਾ। ਪਰ ਜਿਹੜੇ ਜੇ ਤੁਸੀਂ ਲਾਈਫ ਸਟਾਈਲ ਵਾਲਾ ਕੋਸ਼ਿਸ਼ ਕੀਤੀ ਵੀ ਮੈਂ ਚਲੋ ਮੈਂ ਆਪਦਾ ਖਾਣਾ ਵਗੈਰਾ ਬਦਲਤਾ, ਮੈਂ ਐਕਸਰਸਾਈਜ਼ ਕਰਨ ਲੱਗ ਗਏ, ਅਤੇ ਮੈਂ ਜਿਹੜੀਆਂ ਮਾੜੀਆਂ ਆਦਤਾਂ ਵਾਂ ਜਿਵੇਂ ਸ਼ਰਾਬ ਵਗੈਰਾ ਸਾਰਾ ਛੱਡਤਾ, ਠੀਕ ਹੈ, ਅਤੇ ਤੁਹਾਡਾ ਫੇਰ ਵੀ ਕੁਦਰਤ ਵੱਲੋਂ ਨਹੀਂ ਘੱਟਦਾ, ਇਹਦਾ ਮਤਲਬ ਤੁਹਾਡੇ ਦੂਜੇ ਰਿਸਕ ਫੈਕਟਰਸ ਹੋ ਸਕਦੇ ਆ, ਹੈ ਨਾ। ਸੋ ਫਿਰ ਤੁਹਾਡੇ ਉਸ ਟਾਈਮ 'ਤੇ ਜੀ ਪੀ ਨੂੰ ਸੋਚਣਾ ਹੁੰਦਾ ਵਾ ਵੀ ਚਲੋ ਇਸ ਇਨਸਾਨ ਨੇ ਬਹੁਤ ਕੋਸ਼ਿਸ਼ ਕੀਤੀ ਆ, ਆਪਾਂ ਇਹਨਾਂ ਨੂੰ ਦਵਾਈ ਲਾਈਏ। ਇਹਦੇ ਲਈ ਕਾਫੀ ਦਵਾਈਆਂ ਵਾ, ਹੈ ਨਾ। ਆਪਾਂ ਇੱਕ ਬੇਸਲਾਈਨ ਦਵਾਈ ਸ਼ੁਰੂ ਕਰਕੇ ਦੇਖਦੇ ਹਾਂ ਵੀ ਤੁਸੀਂ ਉਹ ਟੋਲਰੇਟ ਕਰਦੇ ਹਾਂ, ਤੁਹਾਡਾ ਸ਼ੂਗਰ ਘੱਟਦੀ ਆ, ਜੇ ਉਹ ਨਹੀਂ ਹੁੰਦੀ ਫਿਰ ਅਸੀਂ ਹੋਰ ਵਿੱਚ ਦਵਾਈ ਐਡ ਕਰ ਦਿੰਦੇ ਹਾਂ, ਅਤੇ ਕਾਫੀ ਕਾਫੀ ਹੁੰਦੀਆਂ ਵਾ ਸਾਡੇ ਕੋਲ ਆਪਸ਼ਨਸ।
7: ਅਤੇ ਕਈ ਵਾਰੀ ਮੈਂ ਦੇਖਿਆ ਕਈ ਪੇਸ਼ੈਂਟ ਜਿਹੜੇ ਹੁੰਦੇ ਡਾਇਬੀਟੀਜ਼ ਦੇ, ਉਹ ਖਾਣਾ ਖਾਣ ਤੋਂ ਪਹਿਲਾਂ ਕੁਛ ਇੰਜੈਕਟ ਕਰ ਰਹੇ ਹੁੰਦੇ ਆ, ਕੁਛ ਬੋਡੀ 'ਚ ਲਗਾ ਰਹੇ ਹੁੰਦੇ ਆ, ਉਹ ਕੀ ਚੀਜ਼ ਹੁੰਦੀ ਹੈ?
8: ਉਹ ਹੁੰਦੀ ਹੈ ਇੰਸੂਲਿਨ। ਉਹ ਤਕਰੀਬਨ ਉਹਨਾਂ ਲਈ ਹੁੰਦੀ ਆ ਜਿਨ੍ਹਾਂ ਨੇ ਬਹੁਤ ਦਵਾਈਆਂ ਖਾ ਕੇ ਉਹਨਾਂ ਦਾ ਨਹੀਂ ਅਸਰ ਆਇਆ, ਅਤੇ ਉਸ ਤੋਂ ਬਾਅਦ ਫਿਰ ਉਹ ਕੰਪਲੀਕੇਟਡ ਕੇਸਾਂ 'ਚ ਚਲੇ ਜਾਂਦੇ ਆ, ਮਤਲਬ ਉਹਨਾਂ ਦੇ ਕੋਲ ਕੋਈ ਇੰਸੂਲਿਨ ਰਿਜ਼ਰਵ ਨਹੀਂ ਰਿਹਾ ਹੁੰਦਾ, ਸੋ ਆਪਾਂ ਨੂੰ ਇੰਸੂਲਿਨ ਖੁਦ ਦੇਣਾ ਪੈਂਦਾ ਉਹਨਾਂ ਨੂੰ, ਸੋ
7: ਤਾਂ ਕਿ ਸੈੱਲ ਬਣ ਸਕਣ।
8: ਹਾਂਜੀ, ਸੋ ਉਹ ਸੈੱਲਾਂ ਦੇ ਵਿੱਚ ਆਪਣਾ ਜਿਹੜਾ ਖੂਨ ਦੇ ਵਿੱਚ ਸ਼ੂਗਰ ਆ ਉਹ ਸੈੱਲ ਦੇ ਵਿੱਚ
7: ਜਾ ਸਕੇ।
8: ਹਾਂਜੀ, ਅਤੇ
7: ਇੱਕ ਹੋਰ ਬੜੀ ਮਿਸਕਨਸੈਪਸ਼ਨ ਜੀ ਹੈਗੀ ਹੈ, ਕਹਿੰਦੇ ਵੀ ਜਿਹੜੀ ਚੀਨੀ ਦੀ ਮਠਿਆਈ ਹੈਗੀ ਖੰਡ ਦੀ ਵਰਸਿਸ ਗੁੜ ਦੀ ਮਠਿਆਈ ਹੈਗੀ ਜਾਂ ਸ਼ੱਕਰ ਹੈਗੀ ਹੈ, ਇਹ 'ਚ ਵੀ ਕੋਈ ਫਰਕ ਹੁੰਦਾ ਜਾਂ ਮਿੱਠਾ ਮਿੱਠਾ ਹੀ ਹੈ?
8: ਮਿੱਠਾ ਮਿੱਠਾ ਹੀ ਆ, ਇਹ ਮੇਰੀ ਮੰਮੀ ਵੀ ਮੈਨੂੰ ਬਹੁਤ ਕਹਿੰਦੇ ਆ ਵੀ ਨਹੀਂ ਨਹੀਂ ਮਿੱਠਾ ਮਿੱਠਾ ਵਾ, ਤੁਸੀਂ ਹਰ ਚੀਜ਼ ਖਾ ਸਕਦੇ ਹਾਂ, ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਨਾ ਖਾਓ, ਪਰ ਤੁਹਾਨੂੰ ਹਿਸਾਬ ਨਾਲ ਖਾਣੀ ਚਾਹੀਦੀ ਆ। ਜਿਵੇਂ ਤੁਸੀਂ ਕਿਹਾ ਵਾ ਵੀ ਤੁਸੀਂ ਸਵਾਦ ਲਈ ਖਾਓ, ਢਿੱਡ ਭਰਨ ਲਈ ਨਹੀਂ ਖਾਓ। ਜਿਵੇਂ ਹੁਣ ਮੰਨ ਲਓ ਤੁਹਾਨੂੰ ਸ਼ੂਗਰ ਦੀ ਬਿਮਾਰੀ ਹੋ ਚੁੱਕੀ ਆ, ਤੁਹਾਨੂੰ ਪਤਾ ਕਿਸ ਡਾਕਟਰ ਨੇ ਤੁਹਾਨੂੰ ਇੱਕ ਵਾਰ ਕਹਿ ਤਾ ਭਾਈ ਤੁਹਾਡੀ ਸ਼ੂਗਰ ਦੀ ਬਿਮਾਰੀ ਆ, ਤੁਸੀਂ ਉਸ ਹਿਸਾਬ ਨਾਲ ਤੁਸੀਂ ਆਪਦੇ ਕਿਵੇਂ ਬਦਲ ਸਕਦੇ ਆ ਖਾਣਾ ਪੀਣਾ, ਤੁਸੀਂ ਮਿੱਠਾ ਨਾ ਪਾਓ ਚਾਹ 'ਚ, ਤੁਸੀਂ ਬਾਹਲੀਆਂ ਮਿੱਠੀਆਂ ਚੀਜ਼ਾਂ ਨਾ ਖਾਓ, ਜਿਵੇਂ ਤੁਸੀਂ ਖੀਰ ਵਗੈਰਾ ਹੋ ਗਈ, ਤੁਸੀਂ ਜਿਵੇਂ ਰੋਟੀ ਆ ਤੁਸੀਂ ਘੱਟ ਘੱਟ ਖਾਣ ਦੀ ਕੋਸ਼ਿਸ਼ ਕਰੋ, ਉਸ ਹਿਸਾਬ ਨਾਲ ਤੁਸੀਂ ਹੈਲਥੀ ਦੂਜੇ ਚੋਇਸਿਸ, ਹੈ ਨਾ, ਸੋਚ ਲਓ ਵੀ ਅਸੀਂ ਆਹ ਘੱਟ ਖਾਈਏ, ਆਪਾਂ ਕੱਚੀਆਂ ਸਬਜ਼ੀਆਂ ਖਾ ਲਓ, ਉਹਦੇ ਨਾਲ ਤੁਸੀਂ ਢਿੱਡ ਭਰ ਲਓ, ਹੈ ਨਾ। ਆਪਾਂ ਵੈਸੇ ਕਹਿਣਾ ਮੇਰੇ ਲਈ ਬਹੁਤ ਸੌਖਾ ਵਾ, ਪਰ ਇਹ ਚੀਜ਼ਾਂ ਤਾਂ ਹਟੂਗੀਆਂ ਜੇ ਆਪਾਂ ਮਿਹਨਤ ਕਰੀਏ
7: ਸਟ੍ਰਿਕਟਲੀ ਉਹਨੂੰ ਫੋਲੋ ਕਰੀਏ, ਤਾਂ ਕਿਉਂਕਿ ਕੋਈ ਸਾਹਮਣੇ ਕੋਈ ਖਾ ਰਿਹਾ ਹੁੰਦਾ ਬੰਦਾ ਆਪ ਤਾਂ ਕੰਟਰੋਲ ਕਰ ਲੈਂਦਾ, ਪਰ ਨਾਲ ਵਾਲੇ ਹੀ ਕਰ ਦਿੰਦੇ, ਧੱਕੇ ਨਾਲ ਖਵਾਈ ਦਿੰਦੇ ਆ ਜੀ। ਇੱਕ ਵਾਰ ਫਿਰ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਇਹ ਵਾਲੇ ਐਪੀਸੋਡ ਵਾਸਤੇ, ਡਾਇਬਿਟੀਜ਼ ਉੱਤੇ ਸੀ ਜਿਹੜਾ। ਅਤੇ ਚਲਦੇ ਚਲਦੇ ਕੋਈ ਛੋਟਾ ਜਿਹਾ ਸੁਨੇਹਾ ਭਾਈਚਾਰੇ ਵਾਸਤੇ ਡਾਇਬਿਟੀਜ਼ ਦੇ ਉੱਤੇ,
8: ਇਹ ਜੇ ਤੁਹਾਨੂੰ ਇਹ ਬਿਮਾਰੀ ਹੋ ਚੁੱਕੀ ਆ, ਤੁਸੀਂ ਜ਼ਰੂਰ ਘਰੇ ਧਿਆਨ ਦਿਆ ਕਰੋ, ਘਰੇ ਮੈਜ਼ਰ ਕਰਿਆ ਕਰੋ, ਆਪਦੇ ਮਿਣਿਆ ਕਰੋ ਵੀ ਤੁਹਾਡੀ ਸ਼ੂਗਰ ਕਿੰਨੀ ਆ, ਅਤੇ ਤੁਸੀਂ ਉਹ ਲਿਖਿਆ ਕਰੋ ਵੀ ਇੰਨੇ ਵੇਲੇ ਮੈਂ ਇੰਨੇ ਘੰਟਿਆਂ ਖਾਣਾ ਖਾਣ ਤੋਂ ਬਾਅਦ ਇੰਨੀ ਸ਼ੂਗਰ ਸੀ ਅਤੇ ਮੇਰੀ ਇੰਨੀ ਆ। ਅਤੇ ਜਦੋਂ ਤੁਸੀਂ ਆਪਦੇ ਫੈਮਿਲੀ ਡਾਕਟਰ ਕੋਲ ਦੁਬਾਰਾ ਜਾਂਦੇ ਆ, ਉਹ ਤੁਸੀਂ ਆਪਦਾ ਲੈ ਕੇ ਜਾਇਓ, ਉਸ ਹਿਸਾਬ ਨਾਲ ਜਿਹੜਾ ਤੁਹਾਡਾ ਜੀ ਪੀ ਆ ਉਹ ਦੇਖ ਸਕਦਾ ਵਾ ਵੀ ਤੁਹਾਡਾ ਜਿਹੜਾ ਕੰਟਰੋਲ ਆ ਵਧੀਆ ਵਾ ਕਿ ਨਹੀਂ, ਉਸ ਹਿਸਾਬ ਨਾਲ ਤੁਹਾਡੀ ਦਵਾਈਆਂ ਬਦਲੀ ਹੋ ਸਕਦੀ ਆ
7: ਜੀ। ਧੰਨਵਾਦ ਜੀ,
8: ਥੈਂਕ ਯੂ।
9: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
7: ਦੋਸਤੋ, ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦਾ ਸਮਾਂ ਬਿਲਕੁਲ ਖਤਮ ਹੁੰਦੇ ਆ ਗਿਆ ਜੀ। ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਅੱਜ ਤਾਂ ਇਹਦੇ ਵਿੱਚ ਬਹੁਤ ਹੀ ਜਿਹੜੀ ਵਰਾਇਟੀ ਵਾਲੇ ਸੈਗਮੈਂਟ ਸੀ ਉਹ ਪੇਸ਼ ਕੀਤੇ, ਖੇਡਾਂ ਤੋਂ ਲੈ ਕੇ ਪਾਕਿਸਤਾਨ ਡਾਇਰੀ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਖਬਰਾਂ ਸੀ ਅਤੇ ਸਰਪ੍ਰੀਤ ਸਿੰਘ ਨਾਲ ਗੱਲਬਾਤ ਸੁਣਾਈ ਤੁਹਾਨੂੰ ਜਿਹੜੇ ਕਿ ਫੀਫਾ ਖੇਡਣ ਗਏ ਹੋਏ ਬੜੇ ਮਾਣ ਵਾਲੀ ਗੱਲ ਹੈ ਸਾਰੇ ਪੰਜਾਬੀਆਂ ਵਾਸਤੇ ਮਾਣ ਵਾਲੀ ਗੱਲ ਹੈਗੀ ਹੈ ਅਤੇ ਨਾਲ ਦੀ ਨਾਲ ਤੁਹਾਨੂੰ ਸਿਹਤ ਸੰਭਾਲ ਬਾਰੇ ਵੀ ਦੱਸਿਆ ਗਿਆ ਹੈ ਪ੍ਰੋਗਰਾਮ ਬਾਰੇ ਕੋਈ ਵੀ ਟੀਕਾ ਟਿੱਪਣੀ ਕਰਨੀ ਹੋਵੇ ਸਾਨੂੰ ਤੁਸੀਂ ਈਮੇਲ ਜ਼ਰੂਰ ਕਰਿਓ ਪੰਜਾਬੀ.program@sbs.com.au ਦੇ ਉੱਤੇ ਅਤੇ ਦੋਸਤੋ ਮੈਨੂੰ ਐਮ ਪੀ ਸਿੰਘ ਨੂੰ ਦਿਓ ਇਜਾਜ਼ਤ ਸੁਣਦੇ ਰਹੋ SBS ਪੰਜਾਬੀ ਮਿਲਾਂਗੇ ਜਲਦ ਹੀ ਇੱਕ ਨਵੇਂ ਪ੍ਰੋਗਰਾਮ ਵਿੱਚ ਆਪਣਾ ਬਹੁਤ ਸਾਰਾ ਧਿਆਨ ਰੱਖਿਓ